ਮੋਜਾਂ ਗਰਾਈਦੀਆਂ ਕਾਰਿਕ੍ਰਮ ਸੁਣਿਆ ਕਰਦੇ ਆ ਸਾਡੀਆਂ ਸਾਰੀਆਂ ਸਰੋਤਿਆਂ ਜੋ, ਸਾਰੀਆਂ ਭੈਣਾਂ ਜੋ, ਕਨੇ ਸਾਰੇ ਕਿਸਾਨ ਭਾਈਆਂ ਜੋ, ਪੂਨਮ ਦੀ ਪਿਆਰ ਭਰੀ ਨਮਸਤੇ ਕਨੇ ਰਾਮ ਰਾਮ। ਤਾਂ ਫਿਰੀ ਕਿਸਾਨ ਭਾਈਓ, ਫਿਰੀ ਆਈ ਪੁੱਜੇ ਹਾਂ ਅੱਜ ਕਾਰਿਕ੍ਰਮ ਮੌਜਾਂ ਗਰਾਈਦੀਆਂ ਲਈ ਕਰੀ, ਜਿਸ 'ਚ ਅਹਾਂ ਕਰਨੀਆਂ ਤੁਹਾਂ ਕੰਨੇ ਗੱਲਾਂ ਬਾਤਾਂ, ਕੰਨੇ ਦੇਣੀਆਂ ਤੁਹਾਨੂੰ ਜਾਣਕਾਰੀਆਂ, ਕੰਨੇ ਲੋਕ ਜੰਕਾਰ, ਮਤਲਬ ਕਿ ਤੁਹਾਨੂੰ ਪਿਆਰੇ ਪਿਆਰੇ ਮਿੱਠੇ ਮਿੱਠੇ ਲੋਕ ਗੀਤ ਜਿਹੜੇ ਸੈ ਇਸ ਕਾਰਿਕ੍ਰਮ ਦੇ ਮਾਧਿਅਮ ਤੱਕ ਨੇ ਸੁਣਾਉਣੇ ਹਨ। ਤਾਂ ਕਿਸਾਨ ਭਾਈਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਰਸਾਤੀ ਦਾ ਮੌਸਮ ਹੈ ਹੁਣ, ਕਨੇ ਵੈਸੇ ਅੱਜ ਤਾਂ ਦਿਨੇ ਵੈਸੇ ਧੁੱਪ ਕਾਫੀ ਰਹੀ, ਕਨੇ ਜਿਹੜਾ ਮੌਸਮ ਹੈ ਥੋੜ੍ਹਾ ਗਰਮ ਵੀ ਰਿਹਾ, ਪਰ ਸੰਝਾ ਦਾ ਵੇਲਾ ਜਿਵੇਂ ਹੀ ਹੋਇਆ ਤੀਆਂ ਆਹਾਂ ਨੇ ਧਰਮਸ਼ਾਲਾ ਖੇਤਰ, ਕਨੇ ਇਸ ਦੇ ਆਸ ਪਾਸ ਦੀਆਂ ਜਗ੍ਹਾ 'ਚ ਥੋੜ੍ਹੀ ਬਹੁਤ ਜਿਹੜੀ ਹਲਕੀਆਂ ਫੁਹਾਰਾਂ ਜਿਹੜੀਆਂ ਵਰਖਾ ਦੀਆਂ ਸੀ ਪਈਆਂ, ਕਨੇ ਥੋੜ੍ਹੀ ਬਹੁਤ ਵਰਖਾ ਜਿਹੜੀ ਹੈ ਸੈ ਫਿਰੀ ਹੋਈ ਹੀ ਹੈ। ਤਾਂ ਕਿਸਾਨ ਸਾਥੀਓ, ਇਹ ਲੱਗਦਾ ਕਿ ਜਦੋਂ ਵਰਖਾ ਹੁੰਦੀ ਤਾਂ ਲੂ ਅੰਬਰ ਬਰਾਬਰ ਹੈ, ਤਾਂ ਵੀ ਆਹਾਂ ਦੇ ਕਿਸਾਨ ਭਾਈਓ ਡਰ ਲੱਗਦਾ ਕਿ ਆਹਾਂ ਦੇ ਖੇਤ ਖਲਿਆਨ 'ਚ ਜਿਹੜੀਆਂ ਆਹਾਂ ਦੀਆਂ ਫਸਲਾਂ ਨੇ, ਆਹਾਂ ਦੇ ਬਾਗ ਬਗੀਚਿਆਂ 'ਚ ਜਿਹੜਾ ਤੁਹਾਂ ਸਾਗ ਸਬਜ਼ੀਆਂ ਕੁਛ ਵੀ ਲਗਾਇਆ ਹੈ ਸੈ ਖਰਾਬ ਹੀ ਨਾ ਹੋਈ ਆ, ਕਨੇ ਵਰਖਾ ਨਾ ਹੋਏ, ਤਾਂ ਵੀ ਆਹਾਂ ਦੇ ਕਿਸਾਨ ਸਾਥੀ ਸੈ ਡਰਦੇ ਨੇ। ਤਾਂ ਅੱਜ ਦੇ ਕਾਰਿਕ੍ਰਮ 'ਚ ਆਹਾਂ ਗੱਲਬਾਤ ਕਰਨੀ ਹੈ ਕਿ ਬਰਸਾਤੀ ਦਾ ਮੌਸਮ 'ਚ ਜਿਹੜੀਆਂ ਆਹਾਂ ਸਬਜ਼ੀਆਂ, ਖਾਸ ਕਰਕੇ ਬੇਲਦਾਰ ਸਬਜ਼ੀਆਂ ਜਿਹੜੀਆਂ ਲਗਾਉਂਦੇ, ਤਾਂ ਇਹਨਾਂ ਦਾ ਰੱਖ ਰਖਾਵ ਜਿਹੜਾ ਹੈ, ਕਨੇ ਇਹਨਾਂ ਦੇ ਸੰਰਕਸ਼ਣ ਵਾਸਤੇ ਆਹਾਂ ਦੇ ਕਿਸਾਨ ਸਾਥੀਆਂ ਜੋ ਕਿਆ ਜਿਹੜਾ ਸੈ ਸਾਵਧਾਨੀਆਂ ਵਰਤਣਾ ਚਾਹੀਦੀਆਂ, ਇਸ ਦੇ ਬਾਰੇ 'ਚ ਆਹਾਂ ਗੱਲਬਾਤ ਕਰਨੀ ਹੈ। ਤਾਂ ਕਾਰਿਕ੍ਰਮ ਦੀ ਸ਼ੁਰੂਆਤ ਕਰਦੇ ਨੇ ਇਸ ਕਾਰਿਕ੍ਰਮ ਦੇ ਇਸ ਜਿਹੜਾ ਜੀ ਆਹਾਂ ਅੱਜ ਦਾ ਟੋਪਿਕ ਲਿਆ ਹੈ ਇਸ ਦੇ ਬਾਰੇ 'ਚ, ਪਰ ਸਭ ਤੋਂ ਪਹਿਲੇ ਆਹਾਂ ਤੁਹਾਨੂੰ ਸੁਣਾਉਂਦੇ ਨੇ ਇੱਕ ਪਿਆਰਾ ਦਿਆ ਲੋਕ ਭਜਨ, ਕਨੇ ਇਸ ਦੇ ਬਾਅਦ ਜਿਹੜੀ ਸੈ ਜਾਣਕਾਰੀ ਤੁਹਾਂ ਕੰਨੇ ਸਾਂਝਾ ਕਰਦੇ ਨੇ ਇਸ ਵਿਸ਼ੇ ਪਰ।

0: ਤਾਂ ਕਿਸਾਨ ਸਾਥੀਓ, ਇੱਕ ਵਾਰੀ ਫਿਰੀ ਤੇ ਸਵਾਗਤ ਹੈ ਤੁਹਾਡਾ ਕਾਰਜਕ੍ਰਮ ਮੌਜਾਂ ਗਰਾਏ ਦੀਆਂ ਵਿੱਚ। ਕਨੇ ਇਹ ਮਿੱਠਾ ਦਿਆ ਪਿਆਰਾ ਦਿਆ ਲੋਕ ਗੀਤ ਤੁਹਾਂ ਵਰਸ਼ਾ ਕਟੋਸ਼ ਦੀਆਂ ਆਵਾਜ਼ਾਂ 'ਚ ਹੁਣ ਸੁਣਿਆ। ਕਨੇ ਹੁਣ ਕਾਰਜਕ੍ਰਮ 'ਚ ਅਸਾਂ ਗੱਲ ਕਰਨੀ ਹੈ ਕਿ ਬਰਸਾਤੀ ਦੇ ਮੌਸਮ 'ਚ ਬੇਲਦਾਰ ਸਬਜ਼ੀਆਂ ਜਿਹੜੀਆਂ ਨਹਾਂ ਦੀਆਂ, ਤਿਨ੍ਹਾਂ ਦਾ ਰੱਖ ਰਖਾਵ ਕਨੇ ਤਿਨ੍ਹਾਂ ਦੀ ਜਿਹੜੀ ਜੇ ਸੰਰਕਸ਼ਣ ਹੈ ਇਸ ਦੇ ਬਾਰੇ 'ਚ ਤਿਨ੍ਹਾਂ ਕਿਵੇਂ ਕੀਤਾ ਜਾਏ, ਇਸ ਦੇ ਬਾਰੇ 'ਚ ਅਸਾਂ ਗੱਲ ਕਰਨੀ ਹੈ। ਤਾਂ ਕਿਸਾਨ ਸਾਥੀ ਜੀ, ਤੁਹਾਨੂੰ ਪਤਾ ਕਿ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ, ਕਿੰਨੀ ਵਰਖਾ ਕਾਫੀ ਵਧੀ ਹੈ। ਕਨੇ ਅਸਾਂ ਦੇ ਕਿਸਾਨ ਭਾਈ ਭੈਣਾਂ ਆਪਣੇ ਬਾਗ ਬਗੀਚੇ 'ਚ ਖੇਤਰਾਂ 'ਚ ਜਿਹੜੇ ਨੇ ਕਈਆਂ ਕਿਸਮਾਂ ਦੀਆਂ ਸਬਜ਼ੀਆਂ ਵੀ ਲਗਾਈ ਤੀਆਂ। ਕਨੇ ਸ਼ਰੋਤਿਓ, ਇੱਕ ਗੱਲ ਬੋਲਣਾ ਚਾਹੁੰਦੇ ਕਿ ਬਰਸਾਤੀ ਲੱਗਣ ਵਾਲੀਆਂ ਸਬਜ਼ੀਆਂ ਜਿਹੜੀਆਂ ਨੇ, ਜਿਸ 'ਚ ਚਾਹੇ ਘੀਆ ਹੈ, ਕੱਦੂ ਹੈ, ਕਰੇਲੇ ਹਨ ਆਹਾਂ ਦੇ, ਹੈ ਨਾ, ਚਾਹੇ ਸੇ ਭਿੰਡੀ ਤੋਰੀ ਹੈ, ਬੇਲਦਾਰ ਨਹੀਂ ਵੀ ਹਨ, ਕਨੇ ਲੰਕੂ ਵੀ ਇਸ ਬਰਸਾਤੀ 'ਚ ਹੀ ਲੱਗਦੇ ਹਨ, ਤਾਂ ਇਹਨਾਂ ਸਬਜ਼ੀਆਂ ਦਾ ਜਿਹੜੇ ਇਸ ਮੌਸਮੇ 'ਚ ਜਿਹੜਾ ਸੈ ਖਾਸ ਖਿਆਲ ਰੱਖਣਾ ਪੈਂਦਾ। ਕਨੇ ਇਸ 'ਚ ਜਿਹੜੀਆਂ ਬੇਲਦਾਰ ਸਬਜ਼ੀਆਂ ਹਨ ਖਾਸ ਕਰਕੇ, ਤਿਨ੍ਹਾਂ ਦਾ ਜਿਹੜਾ ਖਿਆਲ ਰੱਖਣ ਦੀ ਅਸੀਂ ਜ਼ਿਆਦਾ ਜ਼ਰੂਰਤ ਹੁੰਦੀ, ਕਿਉਂਕਿ ਪਾਣੀ ਕਨੇ ਨਮੀ ਦੇ ਕਾਰਨ ਇਹਨਾਂ 'ਚ ਕੀੜੇ ਕਨੇ ਫੰਗਸ ਜਿਹੜੀ ਹੈ ਸੈ ਬੜੀ ਸਤਾਬੀ ਪਣਪੀ ਪਾਉਂਦੇ। ਤਾਂ ਇਸ 'ਤੇ ਬਚਣੇ ਤਾਂ ਹੀ ਜਿਹੜਾ ਐਸਾ ਪੌਦਿਆਂ ਦੀ ਬਰੀਕ ਨਿਰੀਕਸ਼ਣ ਕਰਨਾ ਜਿਹੜਾ ਸੀ ਬੜਾ ਭਾਰੀ ਜ਼ਰੂਰੀ ਹੈ। ਕਨੇ ਅਗਰ ਕੋਈ ਪੀਲੀ ਪੱਤੀ ਜਾਂ ਫਿਰ ਕਾਲੀ ਜਾਂ ਫਿਰ ਸੜੀ ਹੋਈ ਪੱਤੀ ਤੁਹਾਨੂੰ ਇਸ 'ਚ ਨਜ਼ਰ ਆਉਂਦਾ, ਤਾਂ ਇੱਕਦਮ ਤਿਸਾ ਪੱਤੀ ਹੋਏ ਤੁਹਾਂ ਕੱਟੀ ਦਿਆ। ਕਨੇ ਪੌਦਿਆਂ 'ਚ ਹਵਾ ਕਨੇ ਧੁੱਪ ਜਿਹੜਾ ਸੈ ਇਸਦਾ ਆਉਣਾ ਜਾਣਾ ਬਣਿਆ ਰਹਿਣਾ ਚਾਹੀਦਾ, ਤਾਂ ਕਿ ਕੀੜਿਆਂ 'ਤੇ ਬਚਾਵ ਜਿਹੜਾ ਸੈ ਹੋ ਸਕੇ। ਕਨੇ ਹਰ 10 ਤੋਂ 15 ਦਿਨ ਦੇ ਵਿੱਚ ਨੀਮ ਦੇ ਤੇਲੇ ਦਾ ਪਾਣੀ ਜਿਹੜਾ ਇਸਦਾ ਗੋਲ ਬਣਾਈ ਕਰੀ ਇਸ ਦੀ ਸਪਰੇਅ ਜਿਹੜੀ ਹੈ ਸੈ ਤੁਹਾਂ ਜ਼ਰੂਰ ਕਰਨੀ ਹੈ। ਕਨੇ ਇਸ ਕਰਨੇ ਕਿਸਾਨ ਸਾਥੀਓ, ਇਹ ਬਿਲਕੁਲ ਪ੍ਰਾਕਿਰਤਿਕ ਜਿਹੜਾ ਸੈ ਘੋਲ ਹੈ, ਜਿਹੜਾ ਨੀਮ ਦਾ ਤੇਲ ਜਿਹੜਾ ਮਤਲਬ ਇਸਦਾ ਪਾਣੀ ਹੈ, ਕਨੇ ਘੋਲ ਤੁਹਾਂ ਬਣਾਉਣਾ ਹੈ, ਸੈ ਬਿਲਕੁਲ ਹੀ ਪ੍ਰਾਕਿਰਤਿਕ ਹੈ। ਕਨੇ ਇਸ ਤੁਹਾਂ ਆਰਾਮ ਮੇਨੇ ਛਿੜਕੀ ਸਕਦੇ, ਕਨੇ ਪੌਦਿਆਂ ਜੋ ਜਿਹੜਾ ਸੈ ਇਸ 'ਤੇ ਕੋਈ ਵੀ ਨੁਕਸਾਨ ਜਿਹੜਾ ਸੈ ਬਿਲਕੁਲ ਨਹੀਂ ਹੋਣਾ ਹੈ। ਤਾਂ ਸ਼ੋਤਾ ਸਾਥੀਓ, ਇੱਕ ਗੱਲ ਹੋਰ ਤੁਹਾਂ ਕਨੇ ਕਰਨੀ ਹੈ ਕਿ ਜਿਹੜੇ ਜੀ ਤੁਹਾਂ ਦੇ ਬਰਸਾਤੀ ਦੇ ਪੌਦੇ ਹਨ, ਬੇਲਦਾਰ ਸਬਜ਼ੀਆਂ ਨੇ, ਤਿਨ੍ਹਾਂ ਦੇ ਦੇਖਭਾਲ ਦੀ ਗੱਲ ਜੇ ਤੁਹਾਂ ਕਰਨੀ ਹੈ, ਤਾਂ ਜਲ ਨਿਕਾਸੀ ਦੇ ਬਾਰੇ ਦਾ ਜਿਹੜਾ ਸੀ ਧਿਆਨ ਜਿਹੜਾ ਸੀ ਤੁਹਾਂ ਜ਼ਰੂਰ ਰੱਖਣਾ ਹੈ, ਕਿਉਂਕਿ ਬਰਸਾਤੀ ਦੇ ਮੌਸਮ 'ਚ ਕਈ ਵਾਰੀ ਇਹ ਹੁੰਦਾ ਕਿ ਵਰਖਾ ਬੜੀ ਵਾਰੀ ਜ਼ਿਆਦਾ ਹੋ ਜਾਂਦੀ ਹੈ ਨਾ। ਕਨੇ ਕਿਆ ਹੁੰਦਾ ਕਿ ਸਾਡੇ ਜਿਹੜੇ ਗਮਲੇ ਹਨ, ਹਨੀ ਕਿਆਰੀਆਂ ਨੇ, ਤਿਨ੍ਹਾਂ 'ਚ ਪਾਣੀ ਜਿਹੜਾ ਸੀ ਬੜਾ ਜ਼ਿਆਦਾ ਭਰੋ ਜਾਂਦਾ। ਕਨੇ ਬੜਾ ਜ਼ਿਆਦਾ ਭਰੋਣ 'ਤੇ ਕਿਆ ਹੁੰਦਾ ਕਿ ਤਿਨ੍ਹਾਂ ਬੇਲਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਸਹਿ ਵੀ ਸੜੀ ਚੱਲਦੀਆਂ। ਤਾਂ ਅਸੀਂ ਕਿਆ ਕਰਨਾ ਹੈ ਕਿ ਜਲ ਵੀ ਵਰਖਾ ਹੋਈ ਤਾਂ ਇਸ 'ਤੇ ਬਾਅਦ ਜਿਹੜਾ ਪਾਣੀ ਜਿੱਥੋਂ ਜਮ੍ਹਾਂ ਹੋਇਆ ਅਤੇ ਇਸ 'ਚੋਂ ਤੁਰੰਤ ਬਾਹਰ ਕੱਢੀ ਜਾਣਾ, ਤਾਂ ਕਿ ਬੇਲਾਂ ਜਿਹੜੀਆਂ ਨੇ ਜਿਸ 'ਚ ਪਾਣੀ ਜਿਹੜਾ ਸੀ ਬਿਲਕੁਲ ਵੀ ਨਾ ਰੁਕੀ ਸਕੇ। ਕਨੇ ਇਸ 'ਤੇ ਕਾਰਨ ਆਹਾਂ ਦੀਆਂ ਬੇਲਾਂ ਜਿਹੜੀਆਂ ਨੇ, ਆਹਾਂ ਦੇ ਪੌਦੇ ਜਿਹੜੇ ਨੇ ਸਹਿ ਬਿਲਕੁਲ ਵੀ ਨਾ ਸੜਨ। ਤਾਂ ਇਸ ਗੱਲਾਂ ਦਾ ਤੁਹਾਂ ਖਾਸ ਧਿਆਨ ਜਿਹੜਾ ਸੈ ਰੱਖਣਾ ਹੈ। ਕਨੇ ਤੇਜ਼ ਹਵਾ ਕਨੇ ਬਾਰਿਸ਼ਾਂ 'ਤੇ ਵੀ ਵਰਖਾ 'ਤੇ ਵੀ ਤੁਹਾਂ ਜਿਹੜੇ ਸੈ ਆਪਣੇ ਪੌਦਿਆਂ ਜੋ ਬਚਾਉਣਾ ਹੈ, ਕਿਉਂਕਿ ਆਹਾਂ ਦੀਆਂ ਬੇਲਾਂ ਤੁਹਾਂ ਦੇਖੀਆਂ ਕਿ ਥੋੜ੍ਹੀਆਂ ਕਮਜ਼ੋਰ ਵੀ ਹੁੰਦੀਆਂ ਕਈ ਵਾਰੀ, ਤਾਂ ਤਿਨ੍ਹਾਂ ਤਾਈਆਂ ਤੁਹਾਂ ਮਜ਼ਬੂਤ ਸਹਾਰਾ ਜਿਹੜਾ ਸੈ ਦੇਣਾ ਬੜਾ ਭਾਰੀ ਜ਼ਰੂਰੀ ਹੈ। ਤਾਂ ਮਜ਼ਬੂਤ ਸਹਾਰੇ 'ਚ ਤੁਹਾਂ ਜੀਆਂ ਦੇਖੀ ਸਕਦੇ ਕਿ ਬਾਂਸੇ ਦੀਆਂ ਖਪਚੀਆਂ ਆਉਂਦੀਆਂ, ਸੁਤਲੀ ਜਾਂ ਫਿਰੀ ਪਲਾਸਟਿਕ ਦੇ ਤੁਹਾਂ ਜਿਹੜੇ ਸੈ ਜਾਲੇ ਵੀ ਲਗਾ ਸਕਦੇ। ਕਹਿੰਦੇ ਇਸਦਾ ਇਸਤੇਮਾਲ ਜਿਹੜਾ ਸੈ ਤੁਹਾਂ ਬੇਲਾਂ ਤਾਈਂ ਜਿਹੜਾ ਸੈ ਕਰ ਸਕਦੇ, ਤਾਂ ਕਿ ਤੁਹਾਡੀਆਂ ਬੇਲਾਂ ਉੱਪਰਿਓ ਜਿਹੜੀਆਂ ਸੈ ਚੜ੍ਹਨ, ਕਨੇ ਤਿਨ੍ਹਾਂ ਜਿਹੜਾ ਸੈ ਇੱਕ ਮਜ਼ਬੂਤ ਸਹਾਰਾ ਜਿਸੋ ਲੈ ਸਕਦੇ ਸੈ ਵੀ ਮਿਲ ਜਾਏ। ਕਨੇ ਤਾਂ ਕਿ ਜਿਹੜੀਆਂ ਕਨੇ ਇੱਕ ਗੱਲ ਹੋਰ ਹੈ ਕਿ ਜਦ ਤੁਹਾਡੀਆਂ ਬੇਲਾਂ ਉੱਪਰਿਓ ਚੜ੍ਹੀਆਂ ਗਈਆਂ, ਤਾਂ ਇਸ 'ਚ ਜਿਹੜੇ ਤੁਹਾਡੀਆਂ ਪੱਤੀਆਂ ਕਨੇ ਫਲ ਜਿਹੜੇ ਹਨ ਸੈ ਜ਼ਮੀਨਾਂ 'ਚ ਨਹੀਂ ਲੱਗਣੇ, ਕਨੇ ਇਸ 'ਤੇ ਸੈ ਖਰਾਬ ਵੀ ਨਹੀਂ ਹੋਣੇ। ਕਨੇ ਅਗਰ ਤੁਹਾਂ ਜਿਹੜਾ ਸੈ ਮੰਨੀ ਲਿਆ ਤੁਹਾਂ ਇਹਦੀਆਂ ਬਾਂਸੀਆਂ ਖਪਚੀਆਂ ਨਹੀਂ ਲਗਾਈ ਪਾਉਂਦੇ ਨੇ, ਜਾਂ ਫਿਰ ਆਪਣੀਆਂ ਬੇਲਾਂ ਉੱਪਰਲੇ ਪਾਸੇ ਨਹੀਂ ਕਰ ਪਾਉਂਗੇ, ਤਾਂ ਜਿਹੜੇ ਤੁਹਾਡੀਆਂ ਜਿਹੜੇ ਜੀ ਤੁਹਾਡੀਆਂ ਸਬਜ਼ੀਆਂ ਨੇ, ਤਿਨ੍ਹਾਂ ਦੇ ਪੱਤੀਆਂ ਨੇ ਕਨੇ ਫਲ ਲੈਣ ਸੈ ਜ਼ਮੀਨਾਂ ਕਨੇ ਲੱਗੇ ਆਉਣੇ ਸਿੱਧੇ, ਕਨੇ ਜ਼ਮੀਨਾਂ ਛੂੰਗੇ ਤਾਂ ਤਿਨ੍ਹਾਂ ਦੇ ਸੜਨੇ ਦਾ ਜਿਹੜਾ ਜਿਹੜਾ ਸੈ ਸੰਭਾਵਨਾ ਜਿਹੜੀ ਇਸ ਜ਼ਿਆਦਾ ਹੋ ਜਾਣੀ ਹੈ। ਤਾਂ ਸ਼ੋਤਾ ਆਪਣੇ ਕਿਸਾਨਾਂ ਕਨੇ ਇੱਕ ਗੱਲ ਅਸੀਂ ਬੋਲਣਾ ਚਾਹਾਂਗੇ ਕਿ ਜਲ ਵੀ ਤੁਸੀਂ ਆਪਣੀ ਬੇਲਦਾਰ ਸਬਜ਼ੀਆਂ ਲਗਾਉਂਦੇ ਨੇ, ਕੋਈ ਵੀ ਸਬਜ਼ੀ ਤੁਸੀਂ ਜਿਹੜੀ ਚਾਹੇ ਲਗਾ ਦੇ, ਚਾਹੇ ਘੀਆ, ਚਾਹੇ ਕੱਦੂ ਹੈ, ਅਤੇ ਸਾ ਬੇਲਾ ਜੋ ਤੁਸੀਂ ਫੈਲਣੇ ਤਾਈਏ ਜਿਹੜਾ ਸਾ ਇੱਕ ਜਿਹੜਾ ਸਾ ਡੰਗੇ ਦੀ ਜਗ੍ਹਾ ਜਿਹੜੀ ਸਾ ਉੱਪਰੇ ਉਹ ਜਿਹੜੀ ਬੇਲ ਜਿਹੜੀ ਸੀ ਤੁਹਾਡੀ ਜਾਏ, ਕਨੇ ਜਾਂ ਤੁਸੀਂ ਮੰਨੀ ਲਿਆ ਤਾਂ ਤੁਸੀਂ ਇੱਕ ਤਨ ਟਾਈਪ ਵੀ ਪਾਈ ਸਕਦੇ, ਤਾਂ ਕਿ ਬੇਲ ਉੱਪਰੇ ਉੱਪਰ ਹੀ ਰਹੇ, ਕਨੇ ਤਿਸਦੇ ਜਿਹੜੇ ਜੀ ਤੁਹਾਡੇ ਫਲ ਹਨ ਸਾ ਬਿਲਕੁਲ ਵੀ ਨੀ ਸੜਨ। ਤਾਂ ਇਹ ਜਾਣਕਾਰੀ ਜਿਹੜੀ ਇਸ ਆਪਣੇ ਕਿਸਾਨ ਭਾਈਓ ਜਿਹੜੀ ਸੈ ਦਿੱਤੀ ਹੈ, ਕਨੇ ਅਸੀਂ ਲੱਗਦਾ ਕਿ ਅਸਾਂ ਦਾ ਸੁਝਾਵ ਕਨੇ ਅਸਾਂ ਦੀ ਜਾਣਕਾਰੀ ਜਿਹੜੀ ਹੈ ਸੈ ਅਸਾਂ ਦੇ ਕਿਸਾਨ ਭਾਈਓ ਜ਼ਰੂਰ ਪਸੰਦ ਆਉਣੀ ਹੈ। ਤਾਂ ਕਾਰਜਕ੍ਰਮ 'ਚ ਅੱਗੇ ਬੜ੍ਹਨੇ ਤੋਂ ਪਹਿਲੇ ਇੱਕ ਸੰਦੇਸ਼ ਸੁਣਦੇ ਨੇ, ਕਨੇ ਕਨੇ ਉਸ ਤੋਂ ਬਾਅਦ ਇੱਕ ਪਿਆਰਾ ਦਿਆ ਲੋਕ ਗੀਤ ਆਪਣੇ ਕਿਸਾਨ ਸਾਥੀਆਂ ਤਾਈਂ।
1: जान छतों में जान डालने निकला है कोई, क्वालिटी की हर कसौटी पर खरा उतरने वाला, 20 साल की असली वारंटी देने वाला SEL टाइगर रूफिंग शीट्स, असली वारंटी, यही है टाइगर की गारंटी। बेजान छतों में जान डालने निकला है कोई। क्वालिटी की हर कसौटी पर खरा उतरने वाला, 20 साल की असली वारंटी देने वाला SEL टाइगर रूफिंग शीट्स। असली वारंटी, यही है टाइगर की गारंटी।

0: ਤਾਂ ਫਿਰ ਕਿਸਾਨ ਭਾਈਓ, ਇਹ ਮਿੱਠਾ ਦਿਆ ਲੋਕ ਗੀਤ ਸੁਣਿਆ ਤੁਹਾਂ ਮਾਨ ਸਿੰਘ ਦੀ ਆਵਾਜ਼ਾਂ 'ਚ। ਕਨੇ ਕਾਰਜਕ੍ਰਮ 'ਚ ਇਸ ਲੋਕ ਗੀਤ 'ਤੇ ਪਹਿਲੇ ਆਹ ਗੱਲ ਕਰਾਂਦੇ ਥੇ ਕਿ ਬਰਸਾਤੀ ਦੇ ਮੌਸਮ 'ਚ ਜਿਹੜੀਆਂ ਆਹਾਂ ਦੀਆਂ ਬੇਲਦਾਰ ਸਬਜ਼ੀਆਂ ਨੇ ਅਤੇ ਇਹਨਾਂ ਦੀ ਦੇਖਭਾਲ ਜਿਹੜੀ ਸੈ ਕਿਆਂ ਕਰਨੀ ਹੈ। ਤਾਂ ਇੱਕ ਗੱਲ ਤੁਸੀਂ ਹੋਰ ਦੱਸਣਾ ਚਾਹਾਂਗੇ ਕਿ ਬਰਸਾਤੀ ਦਾ ਮੌਸਮ ਤਾਂ ਜਿਵੇਂ ਪਤਾ ਤੁਹਾਨੂੰ ਕਿ ਵਰਖਾ ਜਿਹੜੀ ਸੈ ਬੜੀ ਹੁੰਦੀ, ਕਨ ਇਸ 'ਚ ਜਿਹੜੀ ਸੈ ਮਿੱਟੀ ਦਾ ਤਾਪਮਾਨ ਕਨੇ ਪੋਸ਼ਣ ਬਣਾਈ ਰੱਖਣਾ ਜਿਹੜਾ ਸੈ ਬੜਾ ਜ਼ਰੂਰੀ ਹੈ। ਤਾਂ ਇਸ ਕਰਕੇ ਤੁਸੀਂ ਜਿਹੜਾ ਸੈ ਇਹ ਵੀ ਕਰ ਸਕਦੇ ਕਿ ਤੁਸੀਂ 20 ਤੋਂ 50 ਗ੍ਰਾਮ ਜਿਹੜਾ ਸੈ ਗੁੜ ਪਾਣੀ 'ਚ ਗੋਲੀ ਕਰੀ ਮਿੱਟੀ 'ਚ ਪਾਈ ਸਕਦੇ, ਜਿਸ 'ਤੇ ਫਾਇਦੇਮੰਦ ਬੈਕਟੀਰੀਆ ਜਿਹੜੇ ਹਨ ਸੈ ਜਿਹੜੇ ਇਸ 'ਚ ਪਨਪਦੇ, ਕਨੇ ਸੈ ਮਿੱਟੀ ਜੀ ਉਪਜਾਊ ਸ਼ਕਤੀ ਜੋ ਹੋਰ ਵੀ ਬਣਾਉਣ ਦਾ ਕੰਮ ਜਿਹੜੇ ਨੇ ਸੈ ਕਰਦੇ ਨੇ। ਕਨੇ ਇੱਕ ਗੱਲ ਤੁਸੀਂ ਹੋਰ ਇੱਥੋਂ ਦੱਸਣਾ ਚਾਹਾਂਗੇ ਕਿਸਾਨ ਸਾਥੀਓ ਕਿ ਮਹੀਨੇ 'ਚ ਇੱਕ ਵਾਰੀ ਬੇਲਾ ਦੇ ਜਿਹੜਾ ਮੁੱਖ ਤਣਾ ਹੁੰਦਾ ਤਿਸ ਦੇ ਥੋੜ੍ਹੀ ਦੇਰ ਦੂਰ ਹਲਕੀ ਗੁਡਾਈ ਜਿਹੜੀ ਸੈ ਜ਼ਰੂਰ ਕਰਨ, ਕਨੇ ਤਿਸ 'ਚ ਸੁੱਕੀਆਂ ਪੱਤੀਆਂ ਦੀ ਖਾਦ ਜਿਹੜੀ ਵਰਮੀ ਕੰਪੋਸਟ ਜਿਸੇ ਬੋਲਦੇ ਨੇ ਜਾਂ ਫਿਰ ਕੇਂਚੂਆ ਖਾਦ ਜਿਹੜੀ ਸੈ ਤੁਹਾਂ ਤਿਸ 'ਚ ਪਾਈ ਸਕਦੇ ਨੇ। ਕਨੇ ਇਸ ਦੇ ਕਰਨੇ 'ਤੇ ਕਿਆ ਹੁੰਦਾ ਕਿ ਜਿਹੜੀ ਤੁਹਾਂ ਦੀ ਕਿਆ ਨਾਮ ਦੇ ਬੇਲਦਾਰ ਸਬਜ਼ੀਆਂ ਨੇ ਜਿਹੜੀਆਂ ਤੁਹਾਂ ਦੀ ਲਗਾਈਆਂ ਨੇ ਅਤੇ ਇਸਦੀ ਜਿਹੜੀ ਬੇਲ ਹੈ ਸੈ ਵੀ ਜਿਹੜੀ ਹੈ ਸੈ ਬਿਲਕੁਲ ਸੰਰਕਸ਼ਿਤ ਰਹਿੰਦੀ ਹੈ। ਕਨੇ ਇੱਕ ਗੱਲ ਹੋਰ ਹੈ ਕਿ ਬਰਸਾਤੀ 'ਚ ਅਤਿਅਧਿਕ ਨਮੀ ਹੋਣ ਦੇ ਕਾਰਨ ਜਿਹੜੀ ਹੈ ਕਿ ਇਸ 'ਚ ਕਈ ਸਮੱਸਿਆ ਬੜੀਆਂ ਆਮ ਹਨ, ਜਿਸ 'ਚ ਰੈੱਡ ਪੰਪਕਿਨ ਬੀਟਲ ਸਮੱਸਿਆ ਜਿਸੇ ਬੋਲਦੇ ਸੈ ਵੀ ਆਉਂਦੀ ਹੈ। ਤਾਂ ਇਸ ਤਾਂ ਹੀ ਤੁਸੀਂ ਕਿਆ ਕਰਨਾ ਹੈ ਕਿ ਤੁਸੀਂ ਪੁਰਾਣੀ ਖੱਟੀ ਜਿਹੜੀ ਛਾਛ ਹੈ ਤੁਸੀਂ ਉਹ ਨਿੰਮ ਦੇ ਤੇਲ 'ਚ ਮਿਲਾਈ ਕਰੀ ਜਿਹੜੀ ਹੈ ਸੈ 10-12 ਦਿਨਾਂ ਦੇ ਅੰਦਰ ਅੰਦਰ ਜਿਹੜੀ ਸੈ ਬੇਲਾਂ ਪਰ ਛਿੜਕਾਵ 10-12 ਦਿਨਾਂ ਦੇ ਬਾਅਦ ਤੁਸੀਂ ਕਰੀ ਸਕਦੇ। ਅਤੇ ਇਸ 'ਤੇ ਫੰਗਸ ਕਨੇ ਹਾਨੀਕਾਰਕ ਕੀੜੇ ਜਿਹੜੇ ਸੈ ਦੋਨੋਂ ਹੀ ਜਿਹੜੇ ਸੈ ਦੂਰ ਰਹਿੰਦੇ, ਕਨੇ ਤੁਹਾਡੀਆਂ ਬੇਲਾਂ ਜਿਹੜੀਆਂ ਸੈ ਵੀ ਸੁਰੱਖਿਅਤ ਰਹਿਣੀਆਂ। ਕਨੇ ਜ਼ਮੀਨ ਛੋਣੇ ਵਾਲੇ ਜਿਹੜੀਆਂ ਪੀਲੀਆਂ ਪੱਤੀਆਂ ਹਨ ਫਿਰ ਜਾਂ ਫਿਰ ਨਿਚਲੀਆਂ ਪੱਤੀਆਂ ਤਿੰਨ ਇੱਕਦਮ ਤੁਸੀਂ ਕੱਟੀ ਜਾਣਾ, ਅਤੇ ਇਸ 'ਤੇ ਜਿਹੜਾ ਸੈ ਹਵਾ ਜਿਹੜੀ ਸੈ ਬਿੱਲ ਹੈ ਉਹ ਕਾਫੀ ਖਰੀ ਅੱਛੀ ਤਰ੍ਹਾਂ ਸੇ ਜਿਹੜੀ ਸੈ ਆਉਂਦੀ ਹੈ, ਕਹਿੰਦੇ ਇਸ 'ਤੇ ਬਿਮਾਰੀਆਂ ਜਿਹੜੀਆਂ ਸੈ ਉੱਪਰ ਨਹੀਂ ਚੜੀ ਪਾਉਂਦੀਆਂ। ਕਨੇ ਇੱਕ ਗੱਲ ਤੁਸੀਂ ਹੋਰ ਬੋਲਣੀ ਕਿ ਚਲੋ ਬੇਲਾਂ 'ਚ ਫੁੱਲ ਆਉਣਾ ਲੱਗਣ ਤਾਂ ਪਾਣੀ ਦੀ ਮਾਤਰਾ ਜਿਹੜੀ ਹੈ ਸੈ ਥੋੜ੍ਹੀ ਘਟਾਈ ਜਾਣੀ ਹੈ ਤੁਹਾਂ, ਇਹ ਨਹੀਂ ਕਿ ਤੁਸੀਂ ਲਗਾਤਾਰ ਪਾਣੀ ਜਿਹੜਾ ਸੈ ਦਿੰਦੇ ਰਹਿਣ ਕਰੀਆਂ। ਵੈਸੇ ਅਗਰ ਬਰਸਾਤ ਠੀਕ ਹੋਈ ਹੈ ਤਾਂ ਪਾਣੀ ਤਾਂ ਵੈਸੇ ਦਿਉਂਦਾ ਹੀ ਰਹਿੰਦਾ ਤੀਆਂ, ਪਰ ਜਿਵੇਂ ਇਸ 'ਚ ਫੁੱਲ ਲੱਗਣਾ ਲੱਗਣੇ ਨੇ ਤਾਂ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਹੈ ਸੈ ਥੋੜ੍ਹੀ ਘਟਾਈ ਜਾਣੀ, ਤਾਂ ਕਿ ਜਿਹੜੇ ਤੁਹਾਡੇ ਫੁੱਲ ਹਨ ਸੈ ਜੜਨਾ ਨਾ ਲੱਗੀ ਪਾਉਣ, ਕਿਉਂਕਿ ਅਗਰ ਤੁਸੀਂ ਜ਼ਿਆਦਾ ਪਾਣੀ ਦੇਂਗੇ ਬੇਲਾਂ ਹੋ ਤਾਂ ਜਿਹੜੇ ਫੁੱਲ ਹਨ ਸੈ ਤੁਹਾਡੇ ਜੜਨਾ ਵੀ ਲੱਗੀ ਪਾਉਂਦੇ ਨੇ। ਕਨੇ ਜਲ ਭਰਾਵ ਜਿਹੜਾ ਸੈ ਇਸ 'ਤੇ ਤਾਂ ਤੁਸੀਂ ਜ਼ਰੂਰ ਬਚਾਉਣਾ ਸੈ, ਤੁਸੀਂ ਇਹ ਪਹਿਲੇ ਵੀ ਦੱਸਿਆ ਤੁਹਾਨੂੰ ਇਹ ਗੱਲ ਕੀ ਇਹਦੀ ਤੁਹਾਡੇ ਗਮਲੇ ਜਿਹੜੇ ਨੇ ਜਾਂ ਜਿਸ ਬੈਗੇ 'ਚ ਜਾਂ ਫਿਰ ਤੁਸੀਂ ਕਿਆਰੀਏ 'ਚ ਤੁਸੀਂ ਜਿਹੜੀ ਸੈ ਬੇਲ ਉਗਾਈ ਹੋਇਆ ਤਾਂ ਤਿੱਥੋਂ ਜਿਹੜਾ ਸੈ ਪਾਣੀ ਜਿਹੜਾ ਸੈ ਬਿਲਕੁਲ ਵੀ ਜਮ੍ਹਾਂ ਨਹੀਂ ਆਉਣਾ ਦੇਣਾ, ਪਾਣੀ ਵਰਖਾ ਦਾ ਪਾਣੀ ਤਾਂ ਬਿਲਕੁਲ ਨਹੀਂ ਕਰਨਾ। ਜਿਵੇਂ ਵਰਖਾ ਜਿਹੜੀ ਸੈ ਰੁਕੀ ਆਉਂਦੀ ਹੈ ਤਾਂ ਤੁਸੀਂ ਕਿਆ ਕਰਨਾ ਜਾਈ ਕਰੀ ਜਿਹੜਾ ਸੈ ਪਾਣੀ ਬਿਲਕੁਲ ਬਾਹਰ ਨਿਕਾਲੀ ਦੇਣਾ ਹੈ। ਕਨੇ ਕਿਸਾਨ ਸਾਥੀਓ, ਤੁਸੀਂ ਉਹ ਜਾਣਕਾਰੀ ਤਾਂ ਹਾਂ ਵੈਸੇ ਦੇ ਹਨ ਕਿ ਬੇਲਦਾਰ ਸਬਜ਼ੀਆਂ ਦੇ ਸੰਰਕਸ਼ਣ ਦੀ, ਤਾਂ ਇੱਕ ਗੱਲ ਜਿਹੜੀ ਸੈ ਹੋਰ ਤੁਸੀਂ ਦੱਸਣਾ ਚਾਹੁੰਦੇ ਕਿ ਬਰਸਾਤੀ ਦਾ ਪਾਣੀ ਜਿਹੜਾ ਹੁੰਦਾ ਇਸ 'ਚ ਨਾਈਟ੍ਰੋਜਨ ਪ੍ਰਾਕਿਰਤਿਕ ਰੂਪ 'ਚ ਹੀ ਹੁੰਦਾ ਹੈ, ਜਿਸ 'ਤੇ ਕਿਆ ਹੁੰਦਾ ਕਿਸਾਨ ਜਿਹੜੇ ਪੌਦੇ ਹਨ ਸੈ ਜਿਹੜੇ ਸੈ ਤੇਜ਼ੀ ਕਨੇ ਵੱਧਦੇ ਨੇ। ਕਨੇ ਲਗਾਤਾਰ ਤੇਜ਼ ਬਾਰਿਸ਼ ਹੋਣੇ ਦੇ ਕਾਰਨ ਮਿੱਟੀਆਂ ਦੇ ਪੋਸ਼ਕ ਤੱਤਵ ਜਿਹੜੇ ਸੈ ਪਾਣੀਆਂ 'ਚ ਬਹਿ ਜਾਂਦੇ। ਤਾਂ ਇਸ ਤਾਈਂ ਬਰਸਾਤੀ ਦੇ ਮੌਸਮ 'ਚ ਜਿਹੜੀ ਸੀ ਭਾਰੀ ਰਸਾਇਣਿਕ ਖਾਦ ਜਿਹੜੀ ਹੈ ਸੈ ਵਰਮੀ ਕੰਪੋਸਟ ਯਾਨੀ ਕੇਂਚੂਆ ਖਾਦ ਜਾਂ ਫਿਰ ਸੁੱਕੀ ਗੋਬਰ ਦੀ ਖਾਦ ਜਿਹੜੀ ਹੈ ਇਸਦਾ ਇਸਤੇਮਾਲ ਜਿਹੜਾ ਸੈ ਤੁਸੀਂ ਕਰੀ ਸਕਦੇ, ਤਾਂ ਕਿ ਜਲੂ ਵੀ ਵਰਖਾ ਰੁਕੇ, ਕਨੇ ਜਲੂ ਜੀ ਮਿੱਟੀ ਜਿਹੜੀ ਸੈ ਥੋੜ੍ਹੀ ਜਿਹੀ ਸੁੱਕੀ ਹੋਈ ਆਏ ਤਾਂ ਤੁਸੀਂ ਜਿਹੜੀ ਇਹ ਖਾਦ ਤੁਸੀਂ ਦੇਣੀ ਹੈ। ਕਨੇ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਕਨੇ ਅਗਰ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਗੇ ਕਿਸਾਨ ਸਾਥੀਓ, ਤਾਂ ਤੁਹਾਡੀ ਜਿਹੜੀ ਬੇਲ ਹੈ ਤਾਂ ਇਸ 'ਚ ਜ਼ਰੂਰ ਅੱਛੇ ਫੁੱਲ ਪਹਿਲੇ ਕਨੇ ਫਿਰ ਫਲ ਆਉਣੇ ਨੇ, ਕਨੇ ਤਾਂ ਕਿ ਤੁਹਾਡੀਆਂ ਸਬਜ਼ੀਆਂ ਵੀ ਜਿਹੜੀਆਂ ਹਰੀਆਂ ਭਰੀਆਂ ਅੱਛੀਆਂ ਉਗਣੀਆਂ ਨੇ, ਕਨੇ ਹਰੀ ਕਿਸਾਨ ਸਾਥੀਆਂ ਦੇ ਫਸਲਾਂ ਦਾ ਉਤਪਾਦਨ ਜਿਹੜਾ ਸੈ ਵੀ ਵਧੀ ਸਕਦਾ ਹੈ। ਤਾਂ ਇਹਨਾਂ ਜਾਣਕਾਰੀਆਂ ਕਨੇ ਤੁਸੀਂ ਹੁਣ ਆਪਣੀ ਜਿਹੜੀ ਜੀ ਰੇਡੀਓ ਦੋਸਤ ਹੈ ਅਤੇ ਸਭ ਪੂਨਮ ਜੋ ਦਿਆ ਤੁਸੀਂ ਇਜਾਜ਼ਤ, ਪਰ ਚੱਲਣੇ ਤੋਂ ਪਹਿਲੇ ਤੁਸੀਂ ਸੁਣਾ ਦੇਣ ਇੱਕ ਹੋਰ ਮਿੱਠਾ ਦਿਆ ਪਿਆਰਾ ਦਿਆ ਲੋਕ ਗੀਤ ਇਸ ਸੰਦੇਸ਼ ਦੇ ਬਾਅਦ।
1: ਬੇਜਾਨ ਛਤੋਂ ਮੇਂ ਜਾਨ ਡਾਲਨੇ ਨਿਕਲਾ ਹੈ ਕੋਈ, ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ, 20 ਸਾਲ ਕੀ ਅਸਲੀ ਵਾਰੰਟੀ ਦੇਣੇ ਵਾਲਾ, SEL ਟਾਈਗਰ ਰੂਫਿੰਗ ਸ਼ੀਟਸ, ਅਸਲੀ ਵਾਰੰਟੀ ਯਹੀ ਹੈ ਟਾਈਗਰ ਕੀ ਗਾਰੰਟੀ।
2: ਅਰੇ ਮੁੰਨਾ, ਜ਼ਰਾ ਇੱਕ ਗਲਾਸ ਪਾਣੀ ਦੇਣਾ, ਔਰ ਹਾਂ ਪਾਣੀ ਕੋ ਉਬਾਲ ਕਰ ਹੀ ਦੇਣਾ।
3: ਦਾਦੂ, ਪਾਣੀ ਤੋ ਸਾਫ ਲੱਗ ਰਹਾ ਹੈ, ਫਿਰ ਉਬਾਲਣਾ ਕਿਉਂ?
2: ਬੇਟਾ, ਦਿਖਨੇ ਮੇਂ ਸਾਫ ਪਾਣੀ ਭੀ ਪੀਲੀਆ, ਡਾਇਰੀਆ ਔਰ ਦਸਤ ਜੈਸੇ ਰੋਗ ਫੈਲਾ ਸਕਤੇ ਹੈਂ।
4: ਧਿਆਨ ਦੇ, ਸੁਰਕਸ਼ਿਤ ਪੇਜਲ ਕੇ ਲਿਏ ਪਾਣੀ ਕੋ ਤੇਜ਼ ਉਬਾਲ ਆਨੇ ਕੇ ਬਾਅਦ 3 ਮਿੰਟ ਤੱਕ ਖੌਲਾਨਾ ਜ਼ਰੂਰੀ ਹੈ।
5: ਉਬਲਾ ਪਾਣੀ ਪੀਏ, ਸਵਸਥ ਹਿਮਾਚਲ ਬਨਾਏ।
6: ਰਾਸ਼ਟਰੀ ਸਵਾਸਥ ਮਿਸ਼ਨ ਹਿਮਾਚਲ ਪ੍ਰਦੇਸ਼ ਦੁਆਰਾ ਜਨਹਿਤ ਮੇਂ ਜਾਰੀ।